ਜਿਹੜੀ ਹਰ ਵਾਰ ਧੁੱਪ ਤੋਂ ਬਚਾਵੇ, ਉਹ ਘਰ ਦੇ ਬੋਰਡ ਦੀ ਛਾਂ ਥੋੜੀ ਹੈ, ਤੰਗ ਤਾਂ ਕਰੂਗੀ ਮੇਰੇ ਦੋਸਤ, ਜ਼ਿੰਦਗੀ ਹੈ ਮਾਂ ਥੋੜੀ ਹੈ।